0: kuna sindere aduga khuina service pizel do meam si zul request of the ka pa ja sin si line asang bata wa ba matam da sa sa ba matam nong chu ja ta matam da office to visit to ra ka to ithon la handan na ba gi pambai na kuna to zari bsi aduna khujila ibu portal sina di yum da gi mobile da gi na ta su laptop da gi system da gi shana adum apply to zara ka to ba yare hai jing ni lam lai ba yon ba da ming on ba
1: ya ba ya da ba gi ama lai ri ba si di e portal da di adumak ya ga dra ha ba du su ta pio
0: property registration ki portal ma tonga na ma le jagre revenue department ki makhada ma madu su hujik to hujik ki si ki kore to zabi ba e seba portal sida di hujik ki nadi adu integrated to zadri adu bu hangbiri ba ki once portal as a live with na chala ga matam di adum online ki through the ming sun do honjin ma sum property change to ba me am si loina ya ga ri di ku thang da
2: yum da online ki ku thang da to ba ya ga ni hen hai si khu gi e services portal sign app to ra ga di dum ya ga dra ka mind to ra ga ma si hek da
0: ਕੋਈ ਨਾ ਪੋਰਟਲ ਸੀਗੀ ਮਿੰਗ ਸੀ https://esebamanipur.mn.gov.in ਨਾ ਕੋਈ ਨਾ ਅਜੇ ਬਸ ਯੂ ਆਰ ਐਲ ਸੀ ਸੰਗ ਵੀ ਰਗਾ ਪੋਰਟਲ ਸਰਵਿਸਿੰਗ ਅਸੀਂ ਲੋ ਨਾ ਅਦਮ ਅਵੇਲ ਤੋ ਬਈ ਆਨੀ ਵਨ ਸਰਵਿਸ ਪੋਰਟਲ ਯੂ ਆਰ ਐਲ ਜਿਸੰਗ ਮ ਮਤਮ ਦਾ ਕੋਈ ਪਜ਼ਾ ਗੀ ਆਧਾਰ ਨੰਬਰ ਆਧਾਰ ਲਿੰਕ ਮੋਬਾਈਲ ਨੰਬਰ ਹਮ ਵੀ ਰਕਨੀ ਮਸੀ ਥਰੂ ਦਾ ਕੋਈ ਨਾ ਪੋਰਟਲ ਸੀਦਾ ਰਜਿਸਟਰ ਟੋ ਰਗਾ ਮਖਾ ਗੀ ਹਾਈ ਬੀ ਰਿਬਾ ਰੈਵਨਿਊ ਸਰਵਿਸਿਸ ਕੋਈ ਕਿ ਉਹਨੇ ਦੀ ਰੈਵਨਿਊ ਅਮਸੋ ਇੰਪਲੀਮੈਂਟ ਐਕਸ਼ਨ ਸਰਵਿਸਿਸ ਫਮ ਬੀ ਗਨੀ ਸੀ ਸੇ ਅਦਮ ਸੀ ਗੀ ਪੋਰਟਲ ਅਸੀਂ ਤੰਗ ਵੀ ਰਗਾ ਅਦਮ ਡਾਇਰੈਕਟਲੀ ਰਜਿਸਟਰ ਟੋ ਰਮ ਤੁਮ ਦਾ ਹਾਈ ਬੀ ਰਿਬਾ ਰੈਵਨਿਊ ਅਮਸੋ ਇੰਪਲੀਮੈਂਟ ਸਰਵਿਸਿਸ ਸੇ ਅਦਮ ਅਵੇਲ ਤੋ ਬਈ ਆਨ
2: ਅਦਮ ਈ ਪੋਰਟਲ ਸਰਵਿਸਿਸ ਸਿਦਾ ਚੱਲੀ ਬਸੀ ਕਰਮ ਕਰਮ ਬਕ ਚੱਲੀ ਹੈ ਬਦਮ ਮਸੋ ਫੰਦੋ ਪੀਓ
0: ਰੈਵਨਿਊ ਸਰਵਿਸਿਸ ਲਾਈਕ ਡੋਮਿਸਾਈਲ ਸਰਟੀਫਿਕੇਟ ਅਦੁਗਾ ਇਨਕਮ ਸਰਟੀਫਿਕੇਟ ਅਦਗੀ ਅਦਰ ਬੈਕਵਰਡਸ ਕਲਾਸਿਸ ਓਬੀਸੀ ਸਰਟੀਫਿਕੇਟ ਦੈਨ ਪਰਮਨੈਂਟ ਰੈਸੀਡੈਂਟ ਸਰਟੀਫਿਕੇਟ ਸ਼ੈਡਿਊਲ ਕਾਸਟ ਸਰਟੀਫਿਕੇਟ ਸ਼ੈਡਿਊਲ ਟ੍ਰਾਈਬ ਸਰਟੀਫਿਕੇਟ ਸਿਨ ਰੈਵਨਿਊ ਸਰਵਿਸਿਸ ਮਖਾਦਾ ਵਨ ਲਾਨੀ ਅਦੁਗਾ ਇੰਪਲੀਮੈਂਟ ਐਕਸ਼ਨ ਸਰਟੀਫਿਕੇਟ ਨਾਮ registration in employment exchange service service to mangani renewal of registration updation of qualification experience then transfer of registration to employment exchange and application against vacancy c services mein hum c portal ki makhada huziki oina si phangbi lagani makhata na khoina anob kharso dum hapsin naba social welfare gi huziki haibi ba land record ki masung makhata ba citizen pido ba citizen centric services aya makhi khina huziki hapsin naba kadona zal heta
1: ꯆꯍꯤ ꯈꯨꯗꯤꯡꯒꯤ ꯃꯦ ꯅꯤꯄꯥꯜ ꯑꯁꯤ ꯋꯥꯔꯜꯗ ꯔꯦꯗ ꯀ꯭ꯔꯣꯁ ꯗꯦ ꯑꯃꯗꯤ ꯔꯦꯗ ꯀ꯭ꯔꯦꯁꯦꯟꯠ ꯗꯦ ꯍꯥꯏꯅ ꯊꯧꯔꯝ ꯄꯥꯡꯊꯣꯛꯏ ꯆꯍꯤ ꯀꯌꯥꯗꯒꯤ ꯃꯤꯑꯣꯏꯕ ꯈꯨꯟꯅꯥꯏꯒꯤ ꯑꯋꯥꯕ ꯇꯥꯔꯛꯄꯗ ꯃꯇꯦꯡ ꯄꯥꯡꯗꯨꯅ ꯂꯥꯛꯄꯒꯤ ꯊꯧꯔꯝ ꯑꯁꯤ ꯃꯥꯂꯦꯝꯒꯤ ꯇꯣꯉꯥꯟ ꯇꯣꯉꯥꯟꯕ ꯃꯐꯝ ꯀꯌꯥꯗ ꯄꯥꯡꯊꯣꯛꯄꯒꯨꯝ ꯂꯝꯗꯝ ꯑꯁꯤꯗꯁꯨ ꯏꯟꯗꯤꯌꯟ ꯔꯦꯗ ꯀ꯭ꯔꯣꯁ ꯁꯣꯁꯥꯏꯇꯤ ꯃꯅꯤꯄꯨꯔ ꯁ꯭ꯇꯦꯠ ꯕ꯭ꯔꯥꯟꯁꯅ ꯁꯤꯟꯗꯨꯅ MG Avenue ꯂꯩꯕ ꯑꯣꯐꯤꯁꯇ ꯄꯥꯡꯊꯣꯛꯈ꯭ꯔꯦ ꯌꯨꯅꯥꯏꯇꯦꯗ ꯏꯟ ꯍ꯭ꯌꯨꯃꯦꯅꯤꯇꯤ ꯍꯥꯏꯕ ꯍꯟꯗꯛꯀꯤ ꯊꯤꯝꯗ ꯄꯥꯡꯊꯣꯛꯈꯤꯕ ꯅꯨꯃꯤꯠ ꯑꯁꯤꯒꯤ ꯃꯇꯥꯡꯗ ꯏꯟꯗꯤꯌꯟ ꯔꯦꯗ ꯀ꯭ꯔꯣꯁ ꯁꯣꯁꯥꯏꯇꯤ ꯃꯅꯤꯄꯨꯔ ꯁ꯭ꯇꯦꯠ ꯕ꯭ꯔꯥꯟꯁꯀꯤ ꯖꯦꯅꯔꯦꯜ ꯁꯦꯀ꯭ꯔꯦꯇꯔꯤ ꯑꯊꯣꯛꯄꯝ ꯅꯕꯆꯟꯗ꯭ꯔꯒ ꯑꯩꯈꯣꯏꯒꯤ ꯃꯤꯍꯨꯠꯀ ꯎꯅꯕꯒꯤ ꯁꯔꯨꯛ ꯇꯥꯍꯟꯖꯔꯤ
3: ꯖꯤꯟ ꯍꯦꯅꯔꯤ ꯗꯨꯅꯥꯟ ꯍꯥꯏꯗꯅ ꯁ꯭ꯋꯤꯠꯖꯔꯂꯦꯟꯒꯤ ꯖꯦꯅꯦꯚꯥꯗ ꯄꯣꯛꯈꯤꯕ ꯅꯨꯄꯥ ꯑꯃꯈꯛꯅ 1860ꯗ ꯏꯟꯇꯔꯅꯦꯁꯅꯦꯜ ꯀꯝꯃꯤꯇꯤ ꯑꯣꯐ ꯔꯦꯗ ꯀ꯭ꯔꯣꯁ ꯑꯅ ꯃꯇꯝꯗꯨꯗꯕꯨꯗꯤ ꯏꯟꯇꯔꯅꯦꯁꯅꯦꯜ ꯀꯝꯃꯤꯇꯤ ꯐꯣꯔ ꯔꯤꯂꯤꯐ ꯇꯨ ꯗ ꯋꯨꯟꯗꯦꯠ ꯑꯅ ꯍꯥꯏꯀꯣꯅ ICRC ꯃꯌꯥꯝ ꯈꯪꯅꯔꯤ ꯁꯤꯜꯈꯠꯂꯝꯕ ꯑꯗꯨꯒꯨꯝꯕ ꯅꯨꯄꯥꯗꯨꯅꯤ ꯃꯥꯅ ꯀꯠꯊꯣꯛꯑꯝꯕ ꯃꯥꯅ ꯍ꯭ꯌꯨꯃꯦꯅꯤꯇꯔꯤꯌꯟ ꯁꯔꯚꯤꯁ ꯃꯌꯥꯝ ꯊꯕꯛ ꯃꯌꯥꯝꯗꯨꯒꯤ ꯍꯥꯏꯀꯥꯏ ꯊꯤꯟꯅꯕ ꯎꯠꯇꯣꯏꯅ ꯃꯥꯒꯤ ꯃꯄꯣꯛ ꯅꯨꯃꯤꯠ ꯍꯥꯏꯇꯥꯔꯦ ꯃꯤꯑꯣꯏꯒꯤ ꯇꯔꯤꯛ ꯅꯤꯄꯥꯟꯗ ꯑꯩꯈꯣꯏ ꯃꯥꯂꯦꯝ ꯄꯨꯝꯕꯒꯤ ꯑꯣꯏꯅ ꯋꯥꯔꯜ ꯔꯦꯗ ꯀ꯭ꯔꯣꯁ ꯑꯦꯟ ꯔꯦꯗ ꯀ꯭ꯔꯦꯁꯦꯟ ꯗꯦ ꯑꯅ ꯄꯥꯡꯊꯣꯛꯏ ꯍꯟꯗꯛ ꯆꯍꯤꯒꯤ ꯊꯤꯝꯁꯤ ꯌꯨꯅꯥꯏꯇꯦꯗ ꯏꯟ ꯍ꯭ꯌꯨꯃꯦꯅꯤꯇꯤ ꯍꯥꯏꯕ ꯑꯩꯈꯣꯏ ꯀꯝꯃꯨꯅꯤꯇꯤ ꯇꯣꯉꯥꯟ ꯇꯣꯉꯥꯟꯕꯗꯒꯤ ꯁꯛ ꯆꯨ ꯖꯥꯠ ꯈꯦꯠꯅꯕ ꯆꯦ ꯂꯥꯏꯅꯤꯡ ꯂꯥꯏꯁꯣꯟ ꯈꯦꯠꯅꯕ ꯑꯗꯨꯒ ꯑꯩꯒꯤ ꯄꯣꯂꯤꯇꯤꯀꯦꯜ ꯕꯤꯂꯤꯐ ꯈꯦꯠꯅꯕ ꯍꯥꯏꯇꯥꯔꯦ ꯑꯩꯒꯤ ꯇꯣꯉꯥꯟ ꯇꯣꯉꯥꯟꯕ ꯑꯥꯏꯗꯤꯌꯣꯂꯣꯖꯤ ꯂꯩꯅꯔꯒꯁꯨ ꯑꯩꯈꯣꯏꯒꯤ ꯍ꯭ꯌꯨꯃꯦꯅꯤꯇꯤ ꯍꯥꯏꯕ ꯍꯤꯔꯝꯁꯤ ꯂꯥꯛꯄꯀꯥꯟꯗ ꯑꯃꯠꯇ ꯑꯣꯏꯅ ꯄꯨꯟꯅ ꯊꯕꯛ ꯇꯧꯃꯤꯟꯅꯁꯤ ꯍꯥꯏꯕꯗꯤ
1: ꯅꯨꯃꯤꯠꯁꯤꯒ ꯃꯔꯤ ꯂꯩꯅꯅ ꯃꯤꯌꯥꯝꯗ ꯀꯔꯤ ꯄꯥꯎꯖꯦꯜꯗꯤ ꯄꯤꯕꯤꯅꯤꯡꯉꯤ?
3: ꯃꯤꯌꯥꯝꯗ ꯄꯥꯎꯖꯦꯜ ꯄꯤꯖꯅꯤꯡꯕꯁꯤ ꯔꯦꯗ ꯀ꯭ꯔꯣꯁ ꯍꯥꯏꯕꯁꯤ ꯑꯩꯈꯣꯏꯒꯤ ꯏꯟꯇꯔꯅꯦꯁꯅꯦꯜꯒꯤ ꯃꯥꯂꯦꯝꯒꯤ ꯑꯣꯏꯕ ꯑꯗꯨꯒꯨꯝꯕ ꯃꯨꯕꯃꯦꯟ ꯑꯃꯅꯤ ꯑꯩꯈꯣꯏꯒꯤ ꯃꯤꯆꯪ ꯃꯤꯁꯪꯗ ꯂꯩꯇꯕ ꯅ꯭ꯌꯨꯇ꯭ꯔꯦꯂꯤꯇꯤ ꯍꯥꯏꯇꯥꯔꯦꯀꯣ ꯃꯔꯨꯑꯣꯏꯅ ꯑꯩꯈꯣꯏꯅ ꯄꯥꯔꯁꯦꯂꯤꯇꯤ ꯏꯝꯄꯥꯔꯁꯦꯂꯤꯇꯤ ꯅ꯭ꯌꯨꯇ꯭ꯔꯦꯂꯤꯇꯤ ꯑꯅ ꯑꯗꯨꯃꯥꯏꯅ ꯑꯩꯈꯣꯏ ꯄ꯭ꯔꯤꯟꯁꯤꯄꯜ ꯇꯔꯦꯠ ꯐꯣꯂꯣ ꯇꯧꯔꯒ ꯆꯠꯄ ꯑꯗꯨꯒꯨꯝꯕ ꯃꯌꯥꯝꯗꯒꯤ ꯇꯣꯞ ꯇꯣꯞꯄ ꯄ꯭ꯔꯤꯟꯁꯤꯄꯜ ꯉꯥꯛꯅ ꯆꯠꯄ ꯑꯗꯨꯒꯨꯝꯕ ꯃꯥꯂꯦꯝꯒꯤ ꯑꯣꯏꯕ ꯑꯗꯨꯒꯨꯝꯕ ꯍ꯭ꯌꯨꯃꯦꯅꯤꯇꯔꯤꯌꯟ ꯑꯣꯔꯒꯅꯥꯏꯖꯦꯁꯟ ꯑꯃꯅꯤ ꯃꯤꯑꯣꯏꯕꯁꯤꯡ ꯁꯦꯕꯥ ꯇꯧꯅꯕ ꯍꯥꯏꯇꯥꯔꯦ ꯑꯩꯈꯣꯏ ꯍ꯭ꯌꯨꯃꯦꯅꯤꯇꯔꯤꯌꯟ ꯁꯔꯚꯤꯁ ꯄꯤꯅꯤꯡꯕꯁꯤꯡ ꯄꯤꯔꯛꯑꯣ ꯑꯩꯈꯣꯏ ꯔꯦꯗ ꯀ꯭ꯔꯣꯁꯇ ꯄꯨꯟꯅ ꯊꯕꯛ ꯇꯧꯃꯤꯟꯅꯁꯤ
4: ꯗꯅꯃꯟꯖꯨꯔꯤ ꯌꯨꯅꯤꯚꯔꯁꯤꯇꯤ ꯑꯃꯗꯤ ꯁ꯭ꯋꯥꯟ ꯗꯨꯁꯤꯠ ꯌꯨꯅꯤꯚꯔꯁꯤꯇꯤ ꯕꯦꯡꯀꯣꯛ ꯊꯥꯏꯂꯦꯟꯒ ꯄꯨꯟꯅ ꯈꯨꯠꯁꯝꯅꯗꯨꯅ ꯍꯧꯈꯤꯕ ꯃꯦꯒꯤ ꯇꯥꯡ ꯇꯔꯨꯛꯇ ꯗꯅꯃꯟꯖꯨꯔꯤ ꯀꯣꯂꯦꯖ ꯑꯣꯐ ꯀꯃꯔꯁ ꯗꯦꯝꯌꯨꯗ ꯅꯣꯡꯃꯒꯤ ꯑꯣꯏꯕ ꯈꯟꯅꯅꯕꯒꯤ ꯊꯧꯔꯝ ꯕ꯭ꯔꯤꯆꯤꯡ ꯀꯜꯆꯔꯁ ꯕꯤꯜꯗꯤꯡ ꯐ꯭ꯌꯨꯆꯔꯁ ꯍꯥꯏꯕ ꯊꯤꯝꯗ ꯄꯥꯡꯊꯣꯛꯈ꯭ꯔꯦ ꯊꯧꯔꯝ ꯑꯗꯨꯒꯤ ꯃꯇꯥꯡꯗ ꯏꯟꯇꯔꯅꯦꯁꯅꯦꯜ ꯑꯦꯐ꯭ꯌꯔꯁ ꯁꯦꯜ ꯗꯅꯃꯟꯖꯨꯔꯤ ꯌꯨꯅꯤꯚꯔꯁꯤꯇꯤꯒꯤ